ਉਹ ਪਤਾ ਸੀ ਸਾਡੇ ਤਰਫ ਤਾਂ ਕਲੁੜੇ ਉਰਤਾ ਤੁਸੀਂ ਤਾਂ ਅੰਦਲੀਪ ਕਾਸਮੈਟਿਕ ਸਰਾ ਹੁਜ਼ੀਫਾ ਕੰਪਨੀ ਸ਼ਿਫਾ ਬਿਊਟੀ ਕਰੀਮ ਫੇਸ ਵਾਸ਼ ਤੇਲ ਸ਼ੈਂਪੂ ਮਿਲਾ ਵਿਦਾਇਸ਼ੀ ਪਾਕਿਸਤਾਨ ਮਾਰਕੀਟ ਸੇ ਜ਼ਾਹਿਦ ਕਾਸਮੈਟਿਕ ਸਰਾ ਸ਼ੌਕਤ ਕਾਸਮੈਟਿਕਸ।